0: Punjabi swag is on.
1: Hey, hey, ਪਹਿਲੇ ਦਿਨੋਂ ਤੇਰੇ ਉੱਤੇ ਅੱਖ ਰੱਖੀਏ, ਤੇਰੇ ਬਿਨਾਂ ਏਰੀਏ ਚ ਹੋਰ ਕੁੜੀ ਦਾ ਨਾ ਦਿਲ ਮੰਗੀਏ,